0: ਚੱਲ ਉੱਠ ਫਿਰ, ਬਾਪੂ ਡੀਕਦਾ ਹੋਣਾ।
1: ਉਹ ਬਹਿ ਜਾ ਬਹਿ ਜਾ, ਵੱਡਾ ਆਇਆ ਬਾਪੂ ਦਾ, ਨਾਲੇ ਤੂੰ ਕਿਹੜਾ ਹੁੰਦਾ ਆਪਦਾ ਖੂਣਾ।
2: ਉਹ ਹੈਲੋ ਰੁਕ ਜਾ, ਦਿਮਾਗ ਤੋਂ ਕੰਮ ਲਈਦਾ ਹੁੰਦਾ।
1: ਖੌਰੇ ਤੈਨੂੰ ਕਿੱਥੋਂ ਚੱਕ ਲਿਆ ਨਾਥ ਨੂੰ ਇਹ ਬੁੱਢੜਾ, ਤੇਰੇ ਮਾਂ ਪਿਓ ਤਾਂ ਬਚਪਨ 'ਚ ਹੀ ਮਰ ਗਏ ਸੀ।